0: You're listening to 3ZZZ, Melbourne Ethnic Community Radio 92.3 FM, broadcasting in your language.
1: The following program is in Punjabi.
2: If you can understand when I start Punjabi vich bolna, ta tusi Victoria Police vich naukri karan layi us ton vi vadh yog ho jinna tusi sochde ho. ਵਧੀਆ ਸ਼ੁਰੂਆਤੀ ਤਨਖਾਹ ਨਾਲ ਸ਼ੁਰੂ ਕਰੋ ਅਤੇ ਨੌਕਰੀ ਦੌਰਾਨ ਦੂਜੀ ਭਾਸ਼ਾ ਦੀ ਵਰਤੋਂ ਕਰਕੇ ਪੱਤੇ ਕਮਾਓ। ਵਿਕਟੋਰੀਆ ਪੁਲਿਸ, ਰਿਕਰੂਟਿੰਗ ਨਾਓ। ਆਥੋਰਾਈਜ਼ਡ ਬਾਈ ਦ ਵਿਕਟੋਰੀਅਨ ਗਵਰਨਮੈਂਟ, ਮੈਲਬਰਨ।
3: ਪ੍ਰਾਊਡ ਸਪਾਂਸਰ ਆਫ 3ZZZ 92.3 FM।
4: ਵਿਸ਼ਵ ਪੱਧਰ ਤੇ ਤੇਲ ਦੀ ਘਾਟ ਸਾਨੂੰ ਸਭ ਨੂੰ ਪ੍ਰਭਾਵਿਤ ਕਰ ਰਹੀ ਹੈ। ਸਰਕਾਰ ਕੋਲ ਇੱਕ ਰਾਸ਼ਟਰੀ ਤੇਲ ਸੁਰੱਖਿਆ ਯੋਜਨਾ ਹੈ ਅਤੇ ਅਸੀਂ ਇਸ ਵੇਲੇ ਦੂਜੇ ਪੱਧਰ ਤੇ ਹਾਂ। ਆਪਣੀ ਕਾਰ ਦੀ ਘੱਟ ਅਤੇ ਵਧੇਰੇ ਕੁਸ਼ਲਤਾ ਨਾਲ ਵਰਤੋਂ ਟਰੱਕ ਡਰਾਈਵਰਾਂ, ਕਿਸਾਨਾਂ ਅਤੇ ਜ਼ਰੂਰੀ ਸੇਵਾਵਾਂ ਲਈ ਤੇਲ ਬਚਾਉਣ ਵਿੱਚ ਮਦਦ ਕਰਦੀ ਹੈ। ਹਰ ਛੋਟੀ ਕੋਸ਼ਿਸ਼ ਮਦਦਗਾਰ ਹੈ। fuelplan.gov.au/punjabi ਤੇ ਜਾਓ। ਆਸਟ੍ਰੇਲੀਆ ਸਰਕਾਰ, ਕੈਨਬਰਾ ਵੱਲੋਂ ਜਾਰੀ।
0: Proud sponsor of 3ZZZ 92.3 FM.
5: ACMI Twada Film, TV ate video games da museum hai jo ki Fed Square te rozana khulda hai. Sadi muft The Story of the Moving Image te jao, parde de piche diyan kahaniyan dekho, banao ate parchal karo. 2 to 5 saal di umar de bachiyan layi Play School Come and Play nu na bhullo. Ek muft pradarshni jo app parchal kardi hai ki Play School da ek episode kivein banaya janda hai. Sadi cinema ghara vich ek film dekho. Dukaan browse karo ja cafe vich coffee lo. acmi.net.au te dekho ki ki ho raha hai.
0: Proud sponsor of 3ZZZ 92.3 FM.
6: ਸਾਇੰਸਵਰਕਸ ਵਿਖੇ ਜੀਵੰਤ ਨਵੀਂ ਪ੍ਰਦਰਸ਼ਨੀ ਦੀ ਖੋਜ ਕਰੋ। ਇੱਕ ਨਵੀਂ ਰੋਸ਼ਨੀ ਵਿੱਚ ਦੁਨੀਆ ਨੂੰ ਵੇਖੋ। ਉਤਸੁਕ ਬੱਚਿਆਂ ਤੇ ਜਗਿਆਸੂ ਬਾਲਗਾਂ ਲਈ ਚਮਕਦੇ ਖਣਿਜਾਂ, ਆਪਟੀਕਲ ਪਰਮਾ ਅਤੇ ਹੱਥੀ ਪ੍ਰਯੋਗਾਂ ਦੀ ਪੜਚੋਲ ਕਰੋ। ਰੰਗਾਂ ਨੂੰ ਵੇਖੋ, ਰੋਸ਼ਨੀ ਨਾਲ ਖੇਡੋ, ਹੈਰਾਨ ਹੋਵੋ। ਹੁਣ ਸਾਇੰਸ ਵਰਕਸ ਵਿਖੇ ਇਹ ਖੁੱਲ ਗਿਆ ਹੈ। museumsvictoria.com.au ਵਿਖੇ ਟਿਕਟਾਂ ਪ੍ਰਾਪਤ ਕਰੋ।
3: Proud sponsor of 3ZZZ 92.3 FM.
7: ਇੱਕ ਅਜਿਹੀ ਦੁਨੀਆ ਜਿੱਥੇ ਜਿਰਾਫ ਹੁਣ ਸਭ ਤੋਂ ਉੱਚੇ ਜਾਨਵਰ ਨਹੀਂ ਹਨ। ਜ਼ੂਜ਼ ਵਿਕਟੋਰੀਆ ਮਾਨ ਨਾਲ ਚਿੜੀਆ ਘਰ ਵਿੱਚ ਡਾਇਨਾਸੌਰਸ ਨੂੰ ਪੇਸ਼ ਕਰਦਾ ਹੈ। ਆਪਣੇ ਸਾਰੇ ਮਨਪਸੰਦ ਜਾਨਵਰਾਂ ਦੇ ਵਿੱਚ 3 ਚਿੜੀਆ ਘਰਾਂ ਵਿੱਚ 60 ਤੋਂ ਵੱਧ ਅਸਲੀ ਆਕਾਰ ਤੇ ਡਾਇਨਾਸੌਰਸ ਦੇ ਨਾਲ ਇੱਕ ਪੁਰਾਤਨ ਇਤਿਹਾਸਿਕ ਮੁਹਿੰਮ ਲਈ ਤਿਆਰ ਹੋਵੋ। ਮੈਲਬਰਨ ਚਿੜੀਆ ਘਰ, ਵੈਰੀਬੀ ਓਪਨ ਰੇਂਜ ਚਿੜੀਆ ਘਰ ਅਤੇ ਹਿਲਜ਼ਵਿਲ ਸੈਂਚੁਰੀ ਦੇ ਵਿਲੱਖਣ ਬਾਹਰੀ ਵਾਤਾਵਰਣ ਵਿੱਚ ਐਨੀਮੇਟ੍ਰੋਨਿਕ ਜੀਵਾਂ ਨੂੰ ਜਿਉਂਦੇ ਜਾਗਦੇ ਵੇਖੋ। ਚਿੜੀਆਘਰ ਵਿਖੇ ਡਾਇਨਾਸੌਰਸ ਸਿਰਫ ਸੀਮਤ ਸਮੇਂ ਲਈ ਹਨ। ਅੱਜ ਹੀ ਆਪਣੀ ਮੁਹਿੰਮ ਦੀ ਯੋਜਨਾ ਬਣਾਓ।
3: ਪ੍ਰਾਊਡ ਸਪਾਂਸਰ ਆਫ 3ZZZ 92.3 FM।
8: ਯੂਥ ਜਸਟਿਸ ਵਰਕਰ ਦੇ ਤੌਰ ਤੇ ਤੁਸੀਂ ਹਿਰਾਸਤ ਵਿਚਲੇ ਨੌਜਵਾਨਾਂ ਦੀ ਸਹਾਇਤਾ ਕਰੋਗੇ। ਇਹ ਇੱਕ ਸੁਰੱਖਿਅਤ ਨੌਕਰੀ ਹੈ ਜਿਸ ਵਿੱਚ ਤਨਖਾਹ ਸਮੇਤ ਟ੍ਰੇਨਿੰਗ ਅਤੇ ਤਰੱਕੀ ਦੇ ਮੌਕੇ ਸ਼ਾਮਲ ਹਨ। ਜੇ ਤੁਸੀਂ ਇੱਕ ਸਹਾਇਕ ਟੀਮ ਨਾਲ ਸਫਲ ਅਤੇ ਸੰਤੁਸ਼ਟੀ ਭਰੇ ਪੇਸ਼ੇ ਦੀ ਭਾਲ ਕਰ ਰਹੇ ਹੋ ਤਾਂ ਯੂਥ ਜਸਟਿਸ ਕਰੀਅਰਸ ਲਿਖ ਕੇ ਭੇਜੋ। ਆਥੋਰਾਈਜ਼ਡ ਬਾਈ ਵਿਕਟੋਰੀਅਨ ਗਵਰਨਮੈਂਟ, ਮੈਲਬਰਨ।
3: ਪ੍ਰਾਊਡ ਸਪਾਂਸਰ ਆਫ 3ZZZ 92.3 FM।
9: ਸਾਡੇ ਸਮਾਜ ਵਿੱਚ ਅਧਿਆਪਕ ਬਹੁਤ ਮਹੱਤਵਪੂਰਨ ਹਨ। ਉਹ ਬਹੁਤ ਸਾਰੇ ਲੋਕਾਂ ਦੇ ਜੀਵਨ ਨੂੰ ਪ੍ਰੇਰਿਤ ਕਰਦੇ, ਹੌਸਲਾ ਅਫਜ਼ਾਈ ਕਰਦੇ ਅਤੇ ਅਸਲ ਪ੍ਰਭਾਵ ਪਾਉਂਦੇ ਹਨ। ਇੱਥੇ ਵਿਕਟੋਰੀਆ ਵਿੱਚ ਵੱਖ-ਵੱਖ ਸੱਭਿਆਚਾਰਕ ਪਿਛੋਕੜਾਂ ਤੋਂ ਅਧਿਆਪਕਾਂ ਦਾ ਹੋਣਾ ਮਹੱਤਵਪੂਰਨ ਹੈ ਅਤੇ ਇਹ ਵਿਦਿਆਰਥੀਆਂ ਦੀ ਸਿੱਖਿਆ ਨੂੰ ਲਾਭ ਪਹੁੰਚਾ ਸਕਦਾ ਹੈ। ਜੇ ਤੁਸੀਂ ਜਾਂ ਤੁਹਾਡਾ ਕੋਈ ਜਾਣਕਾਰ ਇੱਥੇ ਵਿਕਟੋਰੀਆ ਵਿੱਚ ਅਧਿਆਪਕ ਬਣਨਾ ਚਾਹੁੰਦਾ ਹੈ ਤਾਂ ਇੱਥੇ ਕਈ ਸਾਰੇ ਅਧਿਆਪਨ ਵਾਲੇ ਕੋਰਸ ਉਪਲਬਧ ਹਨ। ਤੁਸੀਂ ਹਾਈ ਸਕੂਲ ਵਿੱਚ ਅਧਿਆਪਕ ਬਣਨ ਵਿੱਚ ਤੁਹਾਡੀ ਮਦਦ ਕਰਨ ਲਈ ਵਜ਼ੀਫੇ ਲਈ ਵੀ ਯੋਗ ਹੋ ਸਕਦੇ ਹੋ। ਅਧਿਆਪਨ ਵਾਲੇ ਕਰੀਅਰ ਵਿੱਚ ਕਿਵੇਂ ਜਾਣਾ ਹੈ, ਇਸ ਬਾਰੇ ਵਧੇਰੇ ਜਾਣਕਾਰੀ ਪ੍ਰਾਪਤ ਕਰਨ ਲਈ ਟੀਚ ਦੀ ਫਿਊਚਰ ਦੀ ਖੋਜ ਕਰੋ। ਵਿਕਟੋਰੀਆ ਦੀ ਸਰਕਾਰ, ਮੈਲਬੌਰਨ ਦੁਆਰਾ ਅਧਿਕਾਰਿਤ।
0: ਪ੍ਰਾਊਡ ਸਪਾਂਸਰ ਆਫ 3ZZZ 92.3 FM।
10: ਫ੍ਰੀ ਟੇਫ ਨਾਲ ਆਪਣੇ ਸ਼ੌਂਕ ਨੂੰ ਆਪਣੀ ਨੌਕਰੀ ਵਿੱਚ ਬਦਲੋ। ਹਸਪਿਟੈਲਿਟੀ ਤੋਂ ਲੈ ਕੇ ਸਾਈਬਰ ਸੁਰੱਖਿਆ ਤੱਕ ਬਿਨਾਂ ਕਿਸੇ ਟਿਊਸ਼ਨ ਫੀਸ ਦੇ 80 ਤੋਂ ਵੱਧ ਭਾਰੀ ਮੰਗ ਵਾਲੀ ਯੋਗਤਾਵਾਂ ਅਤੇ ਛੋਟੇ ਕੋਰਸਾਂ ਵਿੱਚੋਂ ਚੁਣੋ। ਉਸ ਨੌਕਰੀ ਲਈ ਹੁਨਰ ਹਾਸਲ ਕਰੋ ਜੋ ਤੁਸੀਂ ਕਰਨੀ ਚਾਹੁੰਦੇ ਹੋ। ਫ੍ਰੀ ਟੇਫ ਸੁਪਨੇ ਨੂੰ ਹਕੀਕਤ ਬਣਾਉਂਦਾ ਹੈ। ਟੇਫ ਵਿਕਟੋਰੀਆ ਨਾਲ ਆਪਣੇ ਸੁਪਨੇ ਨੂੰ ਹਕੀਕਤ ਬਣਾਓ। ਫ੍ਰੀ ਟੇਫ ਲਿਖ ਕੇ ਖੋਜੋ।
11: ਆਥੋਰਾਈਜ਼ਡ ਬਾਈ ਦ ਵਿਕਟੋਰੀਅਨ ਗਵਰਨਮੈਂਟ, ਮੈਲਬਰਨ।
0: proud sponsor of 3ZZZ, 92.3 FM.
3: Join or renew your 3ZZZ membership in May and you'll go into our prize draw. Thanks to station sponsor My Travel Solution, you could win return tickets to the Philippines or one of the other great prizes on offer in this year's Membership Drive prize draw. Don't just listen, join the 3ZZZ family today for just $16 or $11 concession. Head to 3zzz.com.au or call us now on 94151928. Thanks to our station sponsors, My Travel Solution, Museums Victoria, Nova Cinema Carlton, Melbourne Zoo, Chemist Warehouse Brunswick, Charmwell Films, Bunnings Brunswick. Terms and conditions on our website.
9: Agla program Punjabi Pasha Devi.

0: 3ZZ 92.3 FM
1: ਤੇ ਰੇਡੀਓ 3ZZ 92.3 FM ਤੇ ਪੰਜਾਬੀ ਦੇ ਇਸ ਪ੍ਰੋਗਰਾਮ ਵਿੱਚ ਆਪ ਸਭ ਨੂੰ ਜੀ ਆਇਆਂ ਨੂੰ ਅੱਜ ਦਾ ਪ੍ਰੋਗਰਾਮ ਪੇਸ਼ ਕਰਨ ਲਈ ਮੈਂ ਹਰਬੀਰ ਸਿੰਘ ਆਪ ਸਭ ਦੀ ਸੇਵਾ ਦੇ ਵਿੱਚ ਹਾਜ਼ਰ ਹਾਂ। ਸਭ ਤੋਂ ਪਹਿਲਾਂ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਦੇ ਇਸ ਪ੍ਰੋਗਰਾਮ ਵਿੱਚ ਸ਼ਬਦ ਕੀਰਤਨ, ਖਬਰਾਂ, ਗੀਤ ਸੰਗੀਤ ਤੋਂ ਇਲਾਵਾ ਕੁਝ ਗੱਲਬਾਤ ਤੇ ਕੁਝ ਰਿਪੋਰਟਸ ਆਪਣੇ ਸਰੋਤਿਆਂ ਦੇ ਨਾਲ ਸਾਂਝੀਆਂ ਕਰਾਂਗੇ। ਪ੍ਰੋਗਰਾਮ ਦੀ ਸ਼ੁਰੂਆਤ ਹਮੇਸ਼ਾ ਦੀ ਤਰ੍ਹਾਂ ਲਓ ਗੁਰਬਾਣੀ ਦੇ ਪਾਵਨ ਸ਼ਬਦ ਨਾਲ ਕਰਦੇ ਹਾਂ।

ਹਾਂਜੀ, ਤੁਸੀਂ ਆਪਣੇ ਸ਼ਬਦ ਸਰਵਣ ਕਰ ਰਹੇ ਸੀ ਤੇ ਹੁਣ ਪੇਸ਼ ਕਰਨ ਜਾ ਰਹੇ ਖਬਰਾਂ। ਪੰਜਾਬ ਦੀਆਂ ਹੇਠਲੀਆਂ ਅਦਾਲਤਾਂ ਵਿੱਚ ਬੁਨਿਆਦੀ ਢਾਂਚੇ ਦੀ ਘਾਟ ਅਤੇ ਦਹਾਕਿਆਂ ਤੋਂ ਚੱਲੀ ਆ ਰਹੀ ਦੇਰੀ ਤੇ ਸਖ਼ਤ ਰੁੱਖ ਅਖਤਿਆਰ ਕਰਦਿਆਂ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਸੂਬੇ ਦੇ ਮੁੱਖ ਸਕੱਤਰ ਤੋਂ ਹਲਫ਼ਨਾਮਾ ਮੰਗਿਆ। ਅਦਾਲਤ ਨੇ ਸਵਾਲ ਕੀਤਾ ਕਿ ਨਿਆਂਪਾਲਿਕਾ ਨੂੰ ਸਹੂਲਤਾਂ ਦੇਣ ਦੇ ਵਿੱਚ ਇੰਨੀ ਦੇਰੀ ਕਿਉਂ ਹੁੰਦੀ ਹੈ ਜਦੋਂ ਕਿ ਕਾਰਜਕਾਰੀ ਯਾਨੀ ਕਿ ਸਰਕਾਰੀ ਪ੍ਰੋਜੈਕਟਾਂ ਲਈ ਬੁਨਿਆਦੀ ਢਾਂਚਾ ਬਹੁਤ ਤੇਜ਼ੀ ਨਾਲ ਮੁਹੱਈਆ ਕਰਵਾ ਦਿੱਤਾ ਜਾਂਦਾ ਹੈ। ਚੀਫ ਜਸਟਿਸ ਸ਼ੀਲ ਨਾਗੂ ਅਤੇ ਜਸਟਿਸ ਸੰਜੀਵ ਬੇਰੀ ਦੇ ਬੈਂਚ ਨੇ ਮਲੇਰਕੋਟਲਾ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀ ਪਟੀਸ਼ਨ ਤੇ ਸੁਣਵਾਈ ਕਰਦਿਆਂ ਮੋਗਾ, ਮੋਹਾਲੀ ਅਤੇ ਪਠਾਨਕੋਟ ਵਿਚਲੇ ਨਿਆਂਇਕ ਢਾਂਚੇ ਦੀ ਖਸਤਾ ਹਾਲਤ ਦੀ ਜਾਂਚ ਕਰਨ ਦੇ ਲਈ ਕਿਹਾ ਹੈ। ਇੱਕ ਕਾਰੋਬਾਰੀ ਭਾਈਵਾਲੀ ਦੇ ਵਿੱਚ ਆਈ ਖਟਾਸ ਨੇ ਹੁਣ ਇੱਕ ਵੱਡੇ ਵਿਵਾਦ ਦਾ ਰੂਪ ਧਾਰਿਆ। ਲਾ ਪੀਨੋਜ਼ ਪੀਜ਼ਾ ਦੀ ਫਰੈਂਚਾਈਜ਼ੀ ਸੌਦਿਆਂ ਨੂੰ ਲੈ ਕੇ ਸ਼ੁਰੂ ਹੋਇਆ ਵਿਵਾਦ ਹੁਣ ਸੀਨੀਅਰ ਅਧਿਕਾਰੀਆਂ ਵਿਰੁੱਧ ਭ੍ਰਿਸ਼ਟਾਚਾਰ ਦੀ ਜਾਂਚ ਵਿੱਚ ਬਦਲ ਗਿਆ। ਸੀਬੀਆਈ ਹੁਣ ਸੀਨੀਅਰ ਆਈਆਰਐਸ ਅਧਿਕਾਰੀ ਅਮਿਤ ਕੁਮਾਰ ਸਿੰਘਲ ਤੇ ਉਹਨਾਂ ਦੀ ਪਤਨੀ ਅਨੁਪਮਾ ਸਿੰਘਲ, ਜੋ ਕਿ ਖੁਦ ਇੱਕ ਆਈਆਰਐਸ ਅਧਿਕਾਰੀ ਹਨ, ਵਿਰੁੱਧ ਰਿਸ਼ਵਤਖੋਰੀ ਅਤੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲਿਆਂ ਦੀ ਜਾਂਚ ਕਰ ਰਹੀ ਹੈ। ਇਸ ਮਾਮਲੇ ਦੀ ਸ਼ੁਰੂਆਤ ਸਾਲ 2019 ਦੇ ਨਾਲ ਸੰਬੰਧਿਤ ਹੈ। ਇਸ ਦੌਰਾਨ ਮੁੰਬਈ ਦੇ ਵਿੱਚ ਤੈਨਾਤ ਅਮਿਤ ਕੁਮਾਰ ਸਿੰਘਲ ਨੇ ਜ਼ੀਰਕਪੁਰ ਦੇ ਕਾਰੋਬਾਰੀ ਸਨਮ ਕਪੂਰ ਨਾਲ ਇੱਕ ਮਾਸਟਰ ਫਰੈਂਚਾਈਜ਼ੀ ਸਮਝੌਤਾ ਕੀਤਾ ਸੀ ਤੇ ਦਸੰਬਰ 2024 ਵਿੱਚ ਕਪੂਰ ਨੇ ਸਿੰਘਲ ਤੇ ਉਹਨਾਂ ਦੇ ਸਾਥੀ ਹਰਸ਼ ਕੋਟਕ ਨਾਲ ਜੁੜੀਆਂ ਇਕਾਈਆਂ ਦੇ ਸਾਰੀ ਫਰੈਂਚਾਈਜ਼ੀ ਸਮਝੌਤੇ ਰੱਦ ਕਰ ਦਿੱਤੇ। ਕਪੂਰ ਦਾ ਦੋਸ਼ ਹੈ ਕਿ ਇਸ ਕਾਰੋਬਾਰੀ ਫੁੱਟ ਤੋਂ ਬਾਅਦ ਸਿੰਘਲ ਨੇ ਉਹਨਾਂ ਨਾਲ ਨਿੱਜੀ ਦੁਸ਼ਮਣੀ ਲੈ ਲਈ। ਫਰਵਰੀ 2025 ਦੇ ਵਿੱਚ ਕਪੂਰ ਨੂੰ ਆਮਦਨ ਕਰ ਵਿਭਾਗ ਦਾ ਨੋਟਿਸ ਮਿਲਿਆ ਜਿਸ ਨੂੰ ਸੈਟਲ ਕਰਨ ਦੇ ਲਈ ਸਿੰਘਲ ਨੇ ਕਥਿਤ ਤੌਰ ਤੇ 45 ਲੱਖ ਰੁਪਏ ਦੀ ਮੰਗ ਕੀਤੀ। ਕਪੂਰ ਨੇ ਰਿਸ਼ਵਤ ਦੇਣ ਦੀ ਬਜਾਏ CBI ਤੱਕ ਪਹੁੰਚ ਕਰ ਲਈ। ਈਰਾਨ ਵੱਲੋਂ ਸੰਯੁਕਤ ਅਰਬ ਅਮੀਰਾਤ ਤੇ ਮਿਜ਼ਾਈਲ ਤੇ ਡਰੋਨ ਹਮਲੇ ਕੀਤੇ ਗਏ ਜਿਸ ਵਿੱਚ 3 ਭਾਰਤੀ ਜ਼ਖਮੀ ਹੋ ਗਏ। ਇਹਨਾਂ ਹਮਲਿਆਂ ਤੋਂ ਬਾਅਦ UAE ਨੇ ਆਪਣੇ ਹਵਾਈ ਖੇਤਰ ਵਿੱਚ ਉਡਾਣਾਂ ਲਈ ਸਖ਼ਤ ਪਾਬੰਦੀਆਂ ਲਾ ਦਿੱਤੀਆਂ ਹਨ। UAE ਦੀ ਜਨਰਲ ਸਿਵਲ ਏਵੀਏਸ਼ਨ ਅਥਾਰਟੀ ਵੱਲੋਂ ਜਾਰੀ ਚੇਤਾਵਨੀ ਤੇ ਨੋਟਿਸਾਂ ਅਨੁਸਾਰ ਹੁਣ ਜਹਾਜ਼ਾਂ ਨੂੰ ਸਿਰਫ਼ ਕੁੱਝ ਖਾਸ ਮਨਜ਼ੂਰ ਸ਼ੁਦਾ ਰੂਟਾਂ ਰਾਹੀਂ ਹੀ ਉਡਾਣ ਭਰਨ ਦੀ ਇਜਾਜ਼ਤ ਹੋਵੇਗੀ, ਜੋ ਕਿ 11 ਮਈ ਤੱਕ ਜਾਰੀ ਰਹੇਗੀ। ਪਾਕਿਸਤਾਨੀ ਨੇਵੀ ਨੇ ਅਰਬ ਸਾਗਰ ਵਿੱਚ ਫਸੇ ਇੱਕ ਭਾਰਤੀ ਆਫਸ਼ੋਰ ਟੱਗ ਅਤੇ ਸਪਲਾਈ ਜਹਾਜ਼ ਦੇ ਚਾਲਕ ਦਲ ਦੀ ਸਹਾਇਤਾ ਕੀਤੀ। ਡੌਨ ਅਖਬਾਰ ਦੇ ਸੁਰੱਖਿਆ ਸੂਤਰਾਂ ਦੇ ਹਵਾਲੇ ਨਾਲ ਸੋਮਵਾਰ ਨੂੰ ਦੱਸਿਆ ਕਿ ਇਸ ਬਚਾਅ ਤੇ ਸਹਾਇਤਾ ਕਾਰਵਾਈ ਵਿੱਚ ਪਾਕਿਸਤਾਨ ਮੈਰੀਟਾਈਮ ਸਕਿਉਰਿਟੀ ਏਜੰਸੀ ਨੇ ਨੇਵੀ ਦੀ ਮਦਦ ਕੀਤੀ ਹੈ। ਕੈਨੇਡਾ ਦੇ ਵਿੱਚ ਸਰੀ ਦੇ ਵਿੱਚ ਵੱਧ ਰਹੇ ਜਬਰੀ ਵਸੂਲੀ ਅਤੇ ਫਰੋਤੀਆਂ ਦੇ ਮਾਮਲੇ ਤੇ ਨਕੇਲ ਕੱਸਦੇ ਹੋਏ ਸਰੀ ਪੁਲਿਸ ਸਰਵਿਸ ਨੇ ਇੱਕ 20 ਸਾਲਾ ਪੰਜਾਬੀ ਨੌਜਵਾਨ ਨੂੰ ਡਿਪੋਰਟ ਕਰ ਦਿੱਤਾ ਹੈ। ਪੁਲਿਸ ਨੇ ਇਸ ਨੌਜਵਾਨ ਦੀ ਪਛਾਣ ਪ੍ਰਭਜੋਤ ਸਿੰਘ ਉਮਰ 20 ਸਾਲ ਵਜੋਂ ਕੀਤੀ ਹੈ ਅਤੇ ਉਸਦੀ ਤਸਵੀਰ ਜਨਤਕ ਕਰਦਿਆਂ ਉਸਦੇ ਸਾਥੀਆਂ ਬਾਰੇ ਜਾਣਕਾਰੀ ਮੰਗੀ ਹੈ। ਮਿਲੀ ਜਾਣਕਾਰੀ ਅਨੁਸਾਰ ਪ੍ਰਭਜੋਤ ਸਿੰਘ ਨੂੰ ਸਰੀ ਪੁਲਿਸ ਨੇ ਇਸ ਸਾਲ ਦੇ ਸ਼ੁਰੂ ਵਿੱਚ ਗ੍ਰਿਫਤਾਰ ਕੀਤਾ ਸੀ। ਜਾਂਚ ਦੌਰਾਨ ਸਾਹਮਣੇ ਆਏ ਤੱਥਾਂ ਅਤੇ ਖੁਫੀਆ ਜਾਣਕਾਰੀ ਨੂੰ ਕੈਨੇਡਾ ਬਾਰਡਰ ਸਰਵਿਸਿਸ ਏਜੰਸੀ ਨਾਲ ਸਾਂਝਾ ਕੀਤਾ ਗਿਆ ਤੇ ਉਸ ਤੋਂ ਬਾਅਦ ਉਸਨੂੰ ਕਾਨੂੰਨੀ ਰੁਤਬਾ ਯਾਨੀ ਕਿ ਵੀਜ਼ਾ ਖਤਮ ਕਰਕੇ ਉਸਨੂੰ ਦੇਸ਼ ਦੇ ਵਿੱਚੋਂ ਕੱਢ ਦਿੱਤਾ ਗਿਆ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਈਰਾਨ ਨਾਲ ਪਰਦੇ ਪਿੱਛੇ ਹਾਂ ਪੱਖੀ ਵਾਰਤਾ ਹੋਣ ਦਾ ਦਾਅਵਾ ਕੀਤਾ ਹੈ। ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਟਰੂਥ ਸੋਸ਼ਲ ਤੇ ਪੋਸਟ ਸਾਂਝੀ ਕਰਦਿਆਂ ਟਰੰਪ ਨੇ ਕਿਹਾ ਕਿ ਉਹਨਾਂ ਦੇ ਨੁਮਾਇੰਦੇ ਈਰਾਨ ਨਾਲ ਬੇਹੱਦ ਸਕਾਰਾਤਮਕ ਚਰਚਾ ਕਰ ਰਹੇ ਹਨ। ਉਹਨਾਂ ਉਮੀਦ ਜਤਾਈ ਕਿ ਇਹ ਗੱਲਬਾਤ ਸਾਰਿਆਂ ਲਈ ਬਹੁਤ ਵਧੀਆ ਨਤੀਜਾ ਲੈ ਕੇ ਆ ਸਕਦੀ ਹੈ। ਇਜ਼ਰਾਈਲ ਹਵਾਈ ਫੌਜ ਨੇ ਸੋਮਵਾਰ ਨੂੰ ਹਿਜਬੁੱਲਾ ਦੇ ਟਿਕਾਣਿਆਂ ਤੇ ਹਮਲਾ ਕਰਦਿਆਂ ਇਹਨਾਂ ਥਾਵਾਂ ਤੋਂ ਦਹਿਸ਼ਤਗਰਦ ਉਹਨਾਂ ਕਿਹਾ ਕਿ ਇਹਨਾਂ ਥਾਵਾਂ ਤੋਂ ਦਹਿਸ਼ਤਗਰਦ ਉਹਨਾਂ ਖਿਲਾਫ ਮੁਹਿੰਮ ਚਲਾ ਰਹੇ ਹਨ। ਹਵਾਈ ਫੌਜ ਨੇ ਕਿਹਾ ਕਿ ਉਸਦੀ 91 ਡਿਵੀਜ਼ਨ ਨੇ ਉਸ ਥਾਂ ਤੇ ਹਮਲਾ ਕੀਤਾ ਜਿੱਥੋਂ ਮਿਜ਼ਾਈਲ ਦਾਗੀ ਗਈ ਸੀ। ਇਜ਼ਰਾਈਲੀ ਹਵਾਈ ਫੌਜ ਨੇ ਐਕਸ ਤੇ ਕਿਹਾ ਕਿ ਦਹਿਸ਼ਤੀ ਜਥੇਬੰਦੀ ਹਿਜ਼ਬੁੱਲਾ ਦੇ ਟਿਕਾਣੇ ਤੇ ਉਸ ਸਮੇਂ ਹਮਲਾ ਕੀਤਾ ਗਿਆ ਜਦੋਂ ਉਹ ਦੱਖਣੀ ਲਿਬਨਾਨ ਵਿੱਚ ਸਾਡੇ ਬਲਾਂ ਤੇ ਟੈਂਕ ਫੁੰਡਣ ਵਾਲੀ ਮਿਜ਼ਾਈਲ ਦਾਗ ਰਹੇ ਸੀ। ਹਮਲੇ 'ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਇਸ ਮਗਰੋਂ ਉਹਨਾਂ ਦੀ 91 ਡਿਵੀਜ਼ਨ ਨੇ ਮਿਜ਼ਾਈਲ ਦਾਗੇ ਜਾਣ ਵਾਲੀ ਥਾਂ ਦੇ ਉੱਪਰ ਹਮਲਾ ਕੀਤਾ। ਜਲੰਧਰ ਦੇ ਵਿੱਚ BSF ਹੈੱਡਕੁਆਟਰ ਨੇੜੇ ਧਮਾਕਾ ਹੋਣ ਕਾਰਨ ਸ਼ਹਿਰ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਧਮਾਕੇ ਦੀ ਆਵਾਜ਼ 1.5 ਕਿਲੋਮੀਟਰ ਦੂਰ ਤੱਕ ਸੁਣਾਈ ਦਿੱਤੀ ਹੈ। BSF ਹੈੱਡਕੁਆਟਰ ਦੇ ਨੇੜੇ ਰਿਹਾਇਸ਼ੀ ਇਲਾਕੇ ਲਾਡੋਵਾੜੀ ਰੋਡ ਅਤੇ ਗੁਰੂ ਨਾਨਕਪੁਰਾ ਦੀ ਮਾਰਕੀਟ ਵਿੱਚ
ਖਰੀਦਦਾਰੀ ਕਰਦੇ ਲੋਕ ਧਮਾਕੇ ਕਾਰਨ ਸਹਿਮ ਗਏ। ਜਾਣਕਾਰੀ ਅਨੁਸਾਰ BSF ਹੈੱਡਕੁਆਰਟਰ ਦੇ ਨੇੜੇ ਇੱਕ ਸਕੂਟਰੀ ਵਿੱਚ ਧਮਾਕਾ ਹੋਇਆ। ਜਲੰਧਰ ਪੁਲਿਸ ਕਮਿਸ਼ਨਰੇਟ ਅਤੇ BSF ਦੇ ਜਵਾਨਾਂ ਤੋਂ ਇਲਾਵਾ ਸਕਿਉਰਿਟੀ ਏਜੰਸੀਆਂ ਮੌਕੇ ਤੇ ਪਹੁੰਚ ਕੇ ਜਾਂਚ ਕਰ ਰਹੀਆਂ ਹਨ। ਅਧਿਕਾਰੀਆਂ ਵੱਲੋਂ ਹਾਲੇ ਤੱਕ ਪੁਸ਼ਟੀ ਨਹੀਂ ਕੀਤੀ ਗਈ ਕਿ ਧਮਾਕਾ ਕਿੱਥੇ ਤੇ ਕਿਹੜੀ ਸਮੱਗਰੀ ਨਾਲ ਹੋਇਆ। ਉਹਨਾਂ ਕਿਹਾ ਕਿ ਜਾਂਚ ਪੂਰੀ ਹੋਣ ਤੱਕ ਧਮਾਕੇ ਬਾਰੇ ਕੁਝ ਵੀ ਕਹਿਣਾ ਸੰਭਵ ਨਹੀਂ ਹੈ। ਪੱਛਮੀ ਬੰਗਾਲ ਦੀ ਸਾਬਕਾ ਮੁੱਖ ਮੰਤਰੀ ਅਤੇ TMC ਦੀ ਸੁਪਰੀਮੋ ਮਮਤਾ ਬੈਨਰਜੀ ਨੇ ਵਿਧਾਨ ਸਭਾ ਚੋਣਾਂ ਵਿੱਚ ਆਪਣੀ ਪਾਰਟੀ ਦੀ ਹਾਰ ਤੋਂ ਬਾਅਦ ਅਹੁਦਾ ਛੱਡਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਮੰਗਲਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਦੌਰਾਨ ਉਹਨਾਂ ਦਾਅਵਾ ਕੀਤਾ ਕਿ ਇਹ ਚੋਣ ਨਤੀਜਾ ਜਨਤਾ ਦਾ ਅਸਲ ਫਤਵਾ ਨਹੀਂ ਹੈ ਬਲਕਿ ਇੱਕ ਡੂੰਘੀ ਸਾਜਿਸ਼ ਦਾ ਹਿੱਸਾ ਹੈ। ਉਹਨਾਂ ਚੇਤਾਵਨੀ ਭਰੇ ਲਹਿਜ਼ੇ ਵਿੱਚ ਕਿਹਾ ਕਿ ਉਹਨਾਂ ਦੇ ਅਸਤੀਫੇ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਕਿਉਂਕਿ ਉਹਨਾਂ ਨੂੰ ਲੋਕਾਂ ਨੇ ਨਹੀਂ ਹਰਾਇਆ। ਉਹਨਾਂ ਇਹ ਵੀ ਦੋਸ਼ ਲਗਾਇਆ ਕਿ ਉਹਨਾਂ ਦੀ ਲੜਾਈ ਸਿਰਫ ਭਾਜਪਾ ਵਿਰੁੱਧ ਨਹੀਂ ਹੈ ਸਗੋਂ ਚੋਣ ਕਮਿਸ਼ਨ ਵਿਰੁੱਧ ਸੀ ਜੋ ਸਿੱਧੇ ਤੌਰ ਤੇ ਭਾਜਪਾ ਦੇ ਇਸ਼ਾਰਿਆਂ ਤੇ ਕੰਮ ਕਰ ਰਿਹਾ ਸੀ। ਮਮਤਾ ਨੇ ਕਿਹਾ ਕਿ ਉਹ ਲੋਕ ਭਵਨ ਹੀ ਜਾਣਗੇ ਤੇ ਸੰਵਿਧਾਨਕ ਨਿਯਮਾਂ ਅਨੁਸਾਰ ਜੋ ਵੀ ਕਾਰਵਾਈ ਹੋਵੇਗੀ ਉਹ ਦੇਖ ਲੈਣਗੇ। ਮਮਤਾ ਬੈਨਰਜੀ ਨੇ ਵੋਟਾਂ ਦੀ ਗਿਣਤੀ ਦੀ ਪ੍ਰਕਿਰਿਆ ਵਿੱਚ ਵੱਡੀ ਪੱਧਰ ਤੇ ਹੇਰਾਫੇਰੀ ਹੋਣ ਦੇ ਇਲਜ਼ਾਮ ਲਾਉਂਦੇ ਹੋਏ ਕਿਹਾ ਕਿ ਲਗਭਗ 100 ਸੀਟਾਂ ਤੇ ਵੋਟਾਂ ਦੀ ਵੱਡੇ ਪੱਧਰ ਤੇ ਹੇਰਾਫੇਰੀ ਕੀਤੀ ਗਈ ਹੈ। ਉਹਨਾਂ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਤੇ ਲੋਕਤੰਤਰੀ ਅਧਿਕਾਰਾਂ ਦਾ ਘਾਣ ਕਰਨ ਦਾ ਦੋਸ਼ ਲਗਾਇਆ ਤੇ ਕਿਹਾ ਕਿ ਇਤਿਹਾਸ ਦੇ ਵਿੱਚ ਇੱਕ ਕਾਲਾ ਅਧਿਆਇ ਲਿਖਿਆ ਗਿਆ। ਮਮਤਾ ਨੇ ਚੋਣਾਂ ਤੋਂ ਬਾਅਦ ਹੋਈ ਹਿੰਸਾ ਦੀ ਜਾਂਚ ਲਈ ਇੱਕ 10 ਮੈਂਬਰੀ ਕਮੇਟੀ ਬਣਾਉਣ ਦਾ ਵੀ ਐਲਾਨ ਕਰ ਦਿੱਤਾ। ਵਿਧਾਨ ਸਭਾ ਹਲਕਾ ਮਜੀਠਾ ਨਾਲ ਸੰਬੰਧਿਤ ਗੁਰਪਾਲ ਸਿੰਘ ਨਾਮ ਦੇ ਨੌਜਵਾਨ ਨੂੰ ਪੈਸੇ ਦੇ ਲੈਣ ਦੇਣ ਦੇ ਮਾਮਲੇ ਵਿੱਚ ਅੰਮ੍ਰਿਤਸਰ ਸਥਿਤ ਗੋਲਡਨ ਗੇਟ ਨੇੜੇ ਕਥਿਤ ਤੌਰ ਤੇ ਅਗਵਾ ਕਰਕੇ ਥਾਣਾ ਗੋਇੰਦਵਾਲ ਸਾਹਿਬ ਵਿਖੇ ਨਜਾਇਜ਼ ਹਿਰਾਸਤ ਵਿੱਚ ਰੱਖਣ ਦੇ ਮਾਮਲੇ ਵਿੱਚ SHO ਇੰਸਪੈਕਟਰ ਪ੍ਰਭਜੀਤ ਸਿੰਘ ਨੂੰ ਅੰਮ੍ਰਿਤਸਰ ਦੀ ਪੁਲਿਸ ਨੇ ਗ੍ਰਿਫ਼ਤਾਰ ਕਰਕੇ ਅਦਾਲਤ 'ਚ ਭੇਜ ਦਿੱਤਾ ਹੈ। ਅਦਾਲਤ ਨੇ ਇੱਕ ਦਿਨ ਦਾ ਰਿਮਾਂਡ ਵੀ ਦੇ ਦਿੱਤਾ ਹੈ। ਜ਼ਿਕਰਯੋਗ ਹੈ ਕਿ ਵਿਧਾਨ ਸਭਾ ਹਲਕਾ ਮਜੀਠਾ ਦੇ ਇੰਚਾਰਜ ਤਲਬੀਰ ਸਿੰਘ ਗਿੱਲ ਨੇ ਇਹ ਮਾਮਲਾ ਉਠਾਇਆ ਸੀ। ਬਠਿੰਡਾ ਦੀ ਬੈਨਲ ਮਫਕਨਾ ਕੈਨਾਲ ਕਲੋਨੀ ਨੇ ਸਥਾਨਕ ਸਿਵਲ ਹਸਪਤਾਲ ਵਿੱਚ ਠੇਕੇ ਦੇ ਆਧਾਰ ਤੇ ਕੰਮ ਕਰਦੀ ਇੱਕ ਵਿਧਵਾ ਨੂੰ ਪਰੇਸ਼ਾਨ ਕਰਨ ਅਤੇ ਇਤਰਾਜ਼ਯੋਗ ਸੰਦੇਸ਼ ਭੇਜਣ ਦੇ ਦੋਸ਼ਾਂ ਹੇਠ ਆਮ ਆਦਮੀ ਪਾਰਟੀ ਦੇ ਬਠਿੰਡਾ ਦਿਹਾਤੀ ਹਲਕੇ ਦੇ ਸੋਸ਼ਲ ਮੀਡੀਆ ਇੰਚਾਰਜ ਹਰਤੇਜ ਸਿੰਘ ਭੁੱਲਰ ਖਿਲਾਫ਼ ਮਾਮਲਾ ਦਰਜ ਕੀਤਾ। ਸੂਤਰਾਂ ਨੇ ਦੱਸਿਆ ਕਿ ਕਈ ਮਹੀਨੇ ਪਹਿਲਾਂ ਭੁੱਲਰ ਤੇ ਔਰਤ ਨੂੰ ਅਣਉਚਿਤ ਫੋਨ ਕਾਲਾਂ ਕਰਨ ਅਤੇ ਇਤਰਾਜ਼ਯੋਗ ਸੰਦੇਸ਼ ਭੇਜਣ ਦਾ ਦੋਸ਼ ਲਗਾਉਂਦੇ ਹੋਏ ਸ਼ਿਕਾਇਤ ਦਰਜ ਕਰਵਾਈ ਸੀ। ਹਾਲਾਂਕਿ ਕਥਿਤ ਤੌਰ ਤੇ ਮੁਲਜ਼ਮ ਦੇ ਸਿਆਸੀ ਸਬੰਧਾਂ ਕਾਰਨ ਕਾਰਵਾਈ ਦੇ ਵਿੱਚ ਦੇਰੀ ਹੋਈ। ਵੱਖ ਵੱਖ ਸਮਾਜਿਕ ਜਥੇਬੰਦੀਆਂ ਦੇ ਲਗਾਤਾਰ ਦਬਾਅ ਤੋਂ ਬਾਅਦ ਮਾਮਲਾ ਦਰਜ ਕੀਤਾ ਗਿਆ ਜਿਨ੍ਹਾਂ ਨੇ ਰੋਸ ਪ੍ਰਦਰਸ਼ਨ ਦੀ ਚੇਤਾਵਨੀ ਦਿੱਤੀ ਸੀ ਅਤੇ ਮਾਮਲਾ ਸੀਨੀਅਰ ਅਧਿਕਾਰੀਆਂ ਤੱਕ ਪਹੁੰਚਾਇਆ ਸੀ। ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਸੰਗਰੂਰ ਤੋਂ ਸੰਸਦ ਮੈਂਬਰ ਗੁਰਮੀਤ ਸਿੰਘ ਮੀਤਹੇਅਰ ਨੇ ਕੇਂਦਰ ਦੀ ਭਾਜਪਾ ਸਰਕਾਰ ਤੇ ਤਿੱਖੇ ਹਮਲੇ ਕਰਦਿਆਂ ਦੋਸ਼ ਲਗਾਇਆ ਕਿ ਭਾਰਤ ਦੇਸ਼ ਵਿੱਚ ਲੋਕਤੰਤਰ ਅਤੇ ਸੰਵਿਧਾਨ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਬੰਗਾਲ ਚੋਣਾਂ ਦਾ ਹਵਾਲਾ ਦਿੰਦਿਆਂ ਉਹਨਾਂ ਨੇ ਕਿਹਾ ਕਿ ਉੱਥੇ ਜੋ ਕੁਝ ਹੋਇਆ ਉਸਨੇ ਲੋਕਤੰਤਰ ਦਾ ਘਾਣ ਕੀਤਾ। ਉਹਨਾਂ ਆਪ ਤੋਂ ਬਾਗੀ ਹੋ ਕੇ ਭਾਜਪਾ ਵਿੱਚ ਸ਼ਾਮਲ ਹੋਏ ਰਾਜ ਸਭਾ ਮੈਂਬਰ ਰਾਘਵ ਚੱਡਾ ਦੇ ਬਿਆਨ ਤੇ ਵੀ ਸਖ਼ਤ ਪ੍ਰਤੀਕਿਰਿਆ ਦਿੱਤੀ। ਮੀਥੇਅਰ ਨੇ ਕਿਹਾ ਕਿ ਪੱਛਮੀ ਬੰਗਾਲ ਵਿੱਚ ਮਮਤਾ ਬੈਨਰਜੀ ਖਿਲਾਫ਼ ਪੂਰੀ ਸਰਕਾਰੀ ਮਸ਼ੀਨਰੀ ਝੋਕ ਦਿੱਤੀ ਗਈ ਸੀ। ਉਹਨਾਂ ਦਾਅਵਾ ਕੀਤਾ ਕਿ ਇੱਕ ਸੂਬੇ ਵਿੱਚ ਤਕਰੀਬਨ 90 ਲੱਖ ਵੋਟਾਂ ਦੀ ਇੱਕ ਸਾਜਿਸ਼ ਤਹਿਤ ਕਟੌਤੀ ਕਰ ਦਿੱਤੀ ਗਈ। ਉਹਨਾਂ ਕਿਹਾ ਕਿ ਖਾਸ ਕਰਕੇ ਉਹਨਾਂ ਹਲਕਿਆਂ ਦੇ ਵਿੱਚ ਵੋਟਾਂ ਕੱਟੀਆਂ ਗਈਆਂ ਜਿੱਥੇ ਭਾਜਪਾ ਪਿਛਲੀ ਵਾਰ ਮਾਮੂਲੀ ਫਰਕ ਨਾਲ ਹਾਰੀ ਸੀ। ਜਿੱਥੇ 10-15 ਹਜ਼ਾਰ ਦਾ ਅੰਤਰ ਸੀ ਉੱਥੇ 25-50 ਹਜ਼ਾਰ ਵੋਟਾਂ ਕੱਟ ਦਿੱਤੀਆਂ ਗਈਆਂ ਤਾਂ ਜੋ ਚੋਣ ਨਤੀਜਿਆਂ ਨੂੰ ਪ੍ਰਭਾਵਿਤ ਕੀਤਾ ਜਾ ਸਕੇ। ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਮੰਗਲਵਾਰ ਨੂੰ ਭਾਰਤੀ ਜਨਤਾ ਪਾਰਟੀ ਨੂੰ ਤੇ ਲੋਕਤੰਤਰ ਨੂੰ ਅਗਵਾ ਕਰਨ ਦਾ ਦੋਸ਼ ਲਗਾਇਆ। ਉਹਨਾਂ ਨੇ ਹਾਲ ਹੀ ਦੇ ਵਿੱਚ ਮੁਕੰਮਲ ਹੋਈਆਂ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਦੀ ਸ਼ਾਨਦਾਰ ਜਿੱਤ ਤੇ ਪਿਛੋਕੜ ਵਿੱਚ ਕਿਹਾ ਕਿ ਪੰਜਾਬ ਪਾਰਟੀ ਦੇ ਵਿਜੇ ਰੱਥ ਨੂੰ ਰੋਕ ਦੇਵੇਗਾ। ਕੇਜਰੀਵਾਲ ਨੇ ਕਿਹਾ ਕਿ ਭਾਜਪਾ ਨੇ ਲੋਕਤੰਤਰ ਨੂੰ ਅਗਵਾ ਕਰਕੇ ਉਸਦਾ ਕਤਲ ਕਰ ਦਿੱਤਾ ਹੈ। ਉਹਨਾਂ ਨੇ ਪਾਰਟੀ ਤੇ ਚੋਣਾਂ ਵਿੱਚ ਹੇਰਾਫੇਰੀ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਭਾਜਪਾ ਨੇ ਪੱਛਮੀ ਬੰਗਾਲ ਵਿੱਚ ਉਹੀ ਕੀਤਾ ਜੋ ਉਸਨੇ ਨਵੀਂ ਦਿੱਲੀ ਵਿੱਚ ਮੇਰੇ ਵਿਧਾਨ ਸਭਾ ਹਲਕੇ ਦੇ ਵਿੱਚ ਵੋਟਾਂ ਕੱਟ ਕੇ ਕੀਤਾ ਸੀ। ਇਸ ਦੇ ਨਾਲ ਹੀ ਸਾਡੀਆਂ ਅੱਜ ਦੀਆਂ ਖਬਰਾਂ ਇੱਥੇ ਖਤਮ ਹੁੰਦੀਆਂ ਨੇ ਤੇ ਲਓ ਪ੍ਰੋਗਰਾਮ ਨੂੰ ਅੱਗੇ ਲੈ ਕੇ ਚੱਲਦੇ ਹਾਂ। ਆਪ ਜੀ ਨੂੰ ਸੁਣਾਉਂਦੇ ਹਾਂ ਗੀਤ।

ਗੀਤ ਤੋਂ ਬਾਅਦ ਆਪ ਜੀ ਦੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਰਿਪੋਰਟ। ਇਹ ਰਿਪੋਰਟ ਹੈ ਭਾਜਪਾ ਦੀ ਜਿੱਤ ਤੇ ਅਗਲਾ ਟੀਚਾ। ਭਾਰਤੀ ਜਨਤਾ ਪਾਰਟੀ ਦੀ ਰਵਾਇਤੀ ਰਣਨੀਤੀ ਕਾਰਨ ਪੱਛਮੀ ਬੰਗਾਲ ਦੀ ਜੁਝਾਰੂ ਤੇ ਕਾਗ ਸਿਆਸਤਦਾਨ ਮਮਤਾ ਬੈਨਰਜੀ ਚੋਣਾਂ ਜਿੱਤ ਨਹੀਂ ਸਕੀ। ਇਸ ਨਾਲ TMC ਦੇ 15 ਸਾਲਾਂ ਤੋਂ ਲਗਾਤਾਰ ਚੱਲੇ ਆ ਰਹੇ ਸ਼ਾਸਨ ਦਾ ਅੰਤ ਹੋ ਗਿਆ। ਭਗਵਾ ਪਾਰਟੀ ਨੇ ਨਾ ਸਿਰਫ ਤ੍ਰਿਣਮੂਲ ਕਾਂਗਰਸ ਦੇ ਕੇਂਦਰੀ ਜ਼ਿਲ੍ਹੇ ਦੇ ਵਿੱਚ ਸੰਨ ਲਾਈ ਹੈ, ਸਗੋਂ ਪਹਿਲਾਂ ਹੀ ਕਮਜ਼ੋਰ ਵਿਰੋਧੀ ਧਿਰ ਨੂੰ ਜ਼ੋਰਦਾਰ ਝਟਕਾ ਵੀ ਦਿੱਤਾ ਹੈ। ਭਾਜਪਾ ਨੇ ਆਪਣੀ ਜਥੇਬੰਦਕ ਤਾਕਤ ਦਾ ਭਰਪੂਰ ਲਾਹਾ ਲੈਂਦਿਆਂ ਇਸ ਚੋਣ ਮੁਹਿੰਮ ਉੱਤੇ ਪੂਰਾ ਜ਼ੋਰ ਲਾਇਆ। ਪਾਰਟੀ ਦੀ ਕੇਂਦਰੀ ਲੀਡਰਸ਼ਿਪ, ਖਾਸ ਕਰਕੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੋਟਰਾਂ ਨੂੰ ਇਹ ਯਕੀਨ ਦਿਵਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਗਾਇਆ ਕਿ ਸੂਬੇ ਨੂੰ ਅਸਲ ਵਿੱਚ ਬਦਲਾਅ ਦੀ ਸਖ਼ਤ ਲੋੜ ਹੈ। ਦੂਜੇ ਪਾਸੇ ਮਮਤਾ ਬੈਨਰਜੀ ਦੀ ਚੋਣ ਮੁਹਿੰਮ ਮੁੱਖ ਤੌਰ ਤੇ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਦੁਆਲੇ ਕੇਂਦਰਿਤ ਰਹੀ, ਕਿਉਂਕਿ ਲਗਭਗ 90 ਲੱਖ ਨਾਂ ਵੋਟਰ ਸੂਚੀ ਵਿੱਚੋਂ ਕੱਟੇ ਗਏ ਸਨ। ਇਸ ਵਿਵਾਦਪੂਰਨ ਤੇ ਗੁੰਝਲਦਾਰ ਕਵਾਇਦ ਨੂੰ ਮਮਤਾ ਬੈਨਰਜੀ ਨੇ ਆਪਣਾ ਵੋਟ ਬੈਂਕ ਘਟਾਉਣ ਦੀ ਕੇਂਦਰ ਦੀ ਚਾਲ ਦੱਸਿਆ ਸੀ, ਜਿਸਨੇ ਚੋਣ ਨਤੀਜਿਆਂ ਉੱਤੇ ਬਹੁਤ ਹੀ ਡੂੰਘਾ ਅਸਰ ਪਾਇਆ। ਮਮਤਾ ਵੱਲੋਂ ਕਾਂਗਰਸ ਅਤੇ ਖੱਬੇ ਪੱਖੀ ਪਾਰਟੀਆਂ ਨਾਲ ਕੋਈ ਸਮਝੌਤਾ ਨਾ ਕਰਕੇ ਇਕੱਲਿਆਂ ਚੋਣ ਲੜਨ ਦਾ ਫੈਸਲਾ ਵੀ ਅੰਤ ਵਿੱਚ ਭਾਜਪਾ ਦੇ ਪੱਖ ਵਿੱਚ ਹੋਇਆ। ਭਾਜਪਾ ਨੇ ਪੱਛਮੀ ਬੰਗਾਲ ਵਿੱਚ ਤਾਂ ਵੱਡੀ ਸਫਲਤਾ ਹਾਸਲ ਕਰ ਲਈ ਹੈ, ਪਰ ਦੱਖਣੀ ਭਾਰਤ ਵਿੱਚ ਇਹ ਆਪਣਾ ਆਧਾਰ ਵਧਾਉਣ ਲਈ ਹਾਲੇ ਵੀ ਜਦੋ ਜਹਿਦ ਕਰ ਰਹੀ ਹੈ। ਕੇਰਲਾ ਵਿੱਚ ਭਾਜਪਾ ਨੇ 3 ਵਿਧਾਨ ਸਭਾ ਸੀਟਾਂ ਤੇ ਜਿੱਤ ਹਾਸਲ ਕੀਤੀ ਹੈ, ਜਦਕਿ ਸਾਲ 2021 ਦੀਆਂ ਚੋਣਾਂ ਵਿੱਚ ਇੱਥੇ ਪਾਰਟੀ ਦਾ ਖਾਤਾ ਵੀ ਨਹੀਂ ਸੀ ਖੁੱਲਿਆ ਤੇ ਤਾਮਿਲਨਾਡੂ ਵਿੱਚ ਮਹਿਜ਼ 1 ਸੀਟ ਤੇ ਸਿਮਟ ਗਈ ਸੀ। ਇਸ ਦੇ ਬਾਵਜੂਦ ਇਸ ਨੂੰ DMK ਆਗੂ ਅਤੇ ਤਾਮਿਲਨਾਡੂ ਦੇ ਸਾਬਕਾ ਮੁੱਖ ਮੰਤਰੀ MK ਸਟਾਲਿਨ ਦੇ ਸੱਤਾ ਤੋਂ ਬਾਹਰ ਹੋਣ ਤੋਂ ਰਾਹਤ ਮਹਿਸੂਸ ਹੋਈ ਹੈ, ਕਿਉਂਕਿ ਸਟਾਲਿਨ ਦਾ ਪਿਛਲੇ 5 ਸਾਲਾਂ ਦੌਰਾਨ ਕੇਂਦਰ ਨਾਲ ਲਗਾਤਾਰ ਟਕਰਾਅ ਬਣਿਆ ਰਿਹਾ ਸੀ। ਬੰਗਾਲ, ਕੇਰਲਾ ਅਤੇ ਤਾਮਿਲਨਾਡੂ ਵਿੱਚ ਸਥਾਪਤੀ ਵਿਰੋਧੀ ਲਹਿਰ ਨੇ ਅਹਿਮ ਭੂਮਿਕਾ ਨਿਭਾਈ, ਪਰ ਅਸਾਮ ਵਿੱਚ ਭਾਜਪਾ ਨੂੰ ਇਸ ਕਾਰਕ ਨੂੰ ਮਾਤ ਦਿੰਦਿਆਂ ਆਪਣੀ ਸੱਤਾ ਬਰਕਰਾਰ ਰੱਖਣ ਵਿੱਚ ਕਾਮਯਾਬ ਰਹੀ। ਕੇਰਲਾ ਵਿੱਚ ਕਾਂਗਰਸ ਦੀ ਅਗਵਾਈ ਹੇਠਲੇ ਯੂਨਾਈਟਿਡ ਡੈਮੋਕ੍ਰੈਟਿਕ ਫਰੰਟ ਦੀ ਜਿੱਤ ਨੇ ਪੁਰਾਣੀ ਇਤਿਹਾਸਕ ਪਾਰਟੀ ਨੂੰ ਜਸ਼ਨ ਮਨਾਉਣ ਦਾ ਕੁਝ ਮੌਕਾ ਜ਼ਰੂਰ ਦਿੱਤਾ। ਹਾਲਾਂਕਿ ਪੱਛਮੀ ਬੰਗਾਲ ਵਿੱਚ ਇੱਕ ਵਾਰ ਫਿਰ ਇਸ ਦਾ ਪੂਰੀ ਤਰ੍ਹਾਂ ਸਫਾਇਆ ਹੋ ਗਿਆ। ਸਟਾਲਿਨ ਅਤੇ ਮਮਤਾ ਦੀ ਹਾਰ ਦੇ ਸਿੱਧੇ ਮਾਣੇ ਇਹ ਹਨ ਕਿ ਵਿਰੋਧੀ ਧਿਰਾਂ ਦੇ ਇੰਡੀਆ ਗੱਠਜੋੜ ਦੀ ਕਮਾਨ ਹਾਲੇ ਵੀ ਕਾਂਗਰਸ ਦੇ ਹਾਥੀ ਰਹੇਗੀ। ਭਾਜਪਾ ਲਈ ਹੁਣ ਅਗਲਾ ਨਿਸ਼ਾਨਾ ਯਕੀਨੀ ਤੌਰ ਤੇ ਪੰਜਾਬ ਹੋਵੇਗਾ, ਜਿੱਥੇ ਉਹ ਕਾਂਗਰਸ ਤੇ ਆਮ ਆਦਮੀ ਪਾਰਟੀ ਦੀਆਂ ਸਫਾਂ ਵਿੱਚ ਸੰਨ ਲਾ ਕੇ ਆਪਣੇ ਪੈਰ ਪਸਾਰਨ ਲਈ ਪੂਰੀ ਸਰਗਰਮੀ ਨਾਲ ਜੁਟੀ ਹੋਈ ਹੈ। ਇਹ ਸੀ ਪ੍ਰੋਗਰਾਮ ਦੇ ਵਿੱਚ ਇੱਕ ਰਿਪੋਰਟ ਤੇ ਲਓ ਹੁਣ ਸੁਣਦੇ ਹਾਂ ਇੱਕ ਗੀਤ।

ਹਾਂਜੀ, ਇਸ ਗੀਤ ਤੋਂ ਬਾਅਦ ਸਾਂਝੀ ਕਰਨ ਜਾ ਰਹੇ ਹਾਂ ਨਫ਼ਰਤੀ ਭਾਸ਼ਣ 'ਤੇ ਰੋਕ, ਇੱਕ ਰਿਪੋਰਟ। ਭਾਰਤ ਦੇ ਸੁਪਰੀਮ ਕੋਰਟ ਦਾ ਕਹਿਣਾ ਹੈ ਕਿ ਮੌਜੂਦਾ ਕਾਨੂੰਨੀ ਪ੍ਰਬੰਧ ਜਨਤਕ ਵਿਵਸਥਾ ਦੇ ਨਾਲ ਨਾਲ ਫਿਰਕੂ ਸਦਭਾਵਨਾ ਲਈ ਖਤਰਾ ਬਣਨ ਵਾਲੇ ਨਫ਼ਰਤ ਭਰੇ ਭਾਸ਼ਣਾਂ ਨਾਲ ਨਜਿੱਠਣ ਲਈ ਕਾਫੀ ਹੈ। ਕਾਰਜਪਾਲਿਕਾ 'ਤੇ ਜ਼ਿੰਮੇਵਾਰੀ ਪਾਉਂਦੇ ਹੋਏ ਅਦਾਲਤ ਨੇ ਕਾਨੂੰਨਾਂ ਦੇ ਲਾਗੂ ਕਰਨ ਦੇ ਵਿੱਚ ਅਸਾਵੇਂਪਣ ਨੂੰ ਵੱਡੀ ਚਿੰਤਾ ਦੱਸਿਆ। ਸੁਪਰੀਮ ਕੋਰਟ ਨੇ ਨੈਤਿਕ ਚੇਤਾਵਨੀ ਦਿੰਦਿਆਂ ਕਿਹਾ ਕਿ ਨਫ਼ਰਤੀ ਭਾਸ਼ਣ ਭਾਈਚਾਰੇ ਦੇ ਸੰਵਿਧਾਨਕ ਮੁੱਲ ਦੇ ਮੂਲ ਰੂਪ ਵਿੱਚ ਵਿਰੋਧੀ ਹਨ। ਇਸ ਦਾ ਸੰਦੇਸ਼ ਸਪਸ਼ਟ ਹੈ, ਸੱਭਿਅਕ ਬੋਲਚਾਲ ਨੂੰ ਲੱਗਣ ਵਾਲਾ ਖੋਰਾ ਗਣਰਾਜ ਦੀ ਨੀਂਹ 'ਤੇ ਵਾਰ ਕਰਦਾ ਹੈ। ਚੋਣਵੇਂ ਰੂਪ ਵਿੱਚ ਲਾਗੂ ਕੀਤੇ ਜਾਣ ਵਾਲੇ ਜਾਂ ਕਾਰਗਰ ਸਾਬਤ ਨਾ ਹੋਣ ਵਾਲੇ ਕਾਨੂੰਨ ਵੀ ਉਹਨਾਂ ਕਾਨੂੰਨਾਂ ਵਾਂਗ ਹੀ ਬੇਅਸਰ ਹੁੰਦੇ ਹਨ ਜਿਨ੍ਹਾਂ ਨੂੰ ਲਾਗੂ ਨਹੀਂ ਕੀਤਾ ਗਿਆ ਹੁੰਦਾ। ਕਾਰਜਪਾਲਿਕਾ ਖਾਸ ਕਰਕੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਡਰ ਜਾਂ ਪੱਖਪਾਤ ਤੋਂ ਬਿਨਾਂ ਕੰਮ ਕਰਨਾ ਚਾਹੀਦਾ ਹੈ। ਹਾਲਾਂਕਿ ਨਫ਼ਰਤ ਭਰੇ ਭਾਸ਼ਣਾਂ ਨੂੰ ਰੋਕਣ ਲਈ ਸਰਕਾਰਾਂ ਵੱਲੋਂ ਕੀਤੇ ਗਏ ਯਤਨਾਂ ਵਿੱਚ ਬਹੁਤ ਕੁਝ ਲੋੜੀਂਦਾ ਛੱਡ ਦਿੱਤਾ ਗਿਆ। ਤਾਕਤਵਰ ਸਿਆਸਤਦਾਨ ਅਕਸਰ ਵੰਡ ਪਾਉਣ ਵਾਲੀਆਂ ਅਤੇ ਫਿਰਕੂ ਮਾਹੌਲ ਸਿਰਜਣ ਵਾਲੀਆਂ ਟਿੱਪਣੀਆਂ ਕਰਕੇ ਬਚ ਜਾਂਦੇ ਹਨ ਕਿਉਂਕਿ ਪੁਲਿਸ ਉਹਨਾਂ ਵਿਰੁੱਧ ਕਾਰਵਾਈ ਕਰਨ ਤੋਂ ਝਿਜਕਦੀ ਹੈ। ਨਿਆਂਪਾਲਿਕਾ ਨੂੰ ਫਰਜ਼ ਪ੍ਰਤੀ ਇਸ ਗੰਭੀਰ ਅਣਗਹਿਲੀ 'ਤੇ ਨਜ਼ਰ ਰੱਖਣੀ ਚਾਹੀਦੀ ਹੈ ਅਤੇ ਇਸ ਦੀ ਸਖ਼ਤ ਨਿਖੇਧੀ ਵੀ ਕਰਨੀ ਚਾਹੀਦੀ ਹੈ। ਜਦੋਂ ਅਪਰਾਧੀਆਂ ਨੂੰ ਸਜ਼ਾ ਨਹੀਂ ਮਿਲਦੀ ਤਾਂ ਕਾਨੂੰਨੀ ਪ੍ਰਬੰਧ ਅਤੇ ਅਜਿਹੀਆਂ ਸੰਸਥਾਵਾਂ ਵਿੱਚ ਲੋਕਾਂ ਦਾ ਭਰੋਸਾ ਕਮਜ਼ੋਰ ਹੁੰਦਾ ਜਾਂਦਾ ਹੈ। ਅਦਾਲਤ ਵੱਲੋਂ ਨਵੀਆਂ ਕਾਨੂੰਨੀ ਵਿਧੀਆਂ ਬਣਾਉਣ ਤੋਂ ਇਨਕਾਰ ਕਰਨ ਨਾਲ ਜ਼ਿੰਮੇਵਾਰੀ ਵਿਧਾਨ ਸਭਾ 'ਤੇ ਆ ਜਾਂਦੀ ਹੈ। ਹੁਣ ਸੰਸਦ ਨੇ ਇਹ ਫੈਸਲਾ ਕਰਨਾ ਹੈ ਕਿ ਕੀ ਅਜਿਹੇ ਯੁੱਗ ਵਿੱਚ ਪ੍ਰਬੰਧਾਂ ਦਾ ਮੌਜੂਦਾ ਢਾਂਚਾ ਕਾਫੀ ਹੈ ਜਿੱਥੇ ਡਿਜੀਟਲ ਪਲੇਟਫਾਰਮਾਂ ਰਾਹੀਂ ਨਫ਼ਰਤੀ ਭਾਸ਼ਣ ਤੇਜ਼ੀ ਨਾਲ ਅਤੇ ਵਧੇਰੇ ਦੂਰ ਤੱਕ ਪਹੁੰਚ ਰਹੇ ਹਨ। ਜੇਕਰ ਕੋਈ ਖਾਮੀ ਹੈ ਤਾਂ ਉਸਨੂੰ ਕਾਨੂੰਨ ਤਹਿਤ ਇਸ ਤਰੀਕੇ ਨਾਲ ਹੱਲ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਉਹਨਾਂ ਦੀਆਂ ਲਾਪਰਵਾਹੀ ਨਾਲ ਕੀਤੀਆਂ ਟਿੱਪਣੀਆਂ ਅੱਗ ਦੇ ਵਿੱਚ ਘਿਓ ਪਾਉਣ ਵਾਲਾ ਕੰਮ ਕਰ ਸਕਦੀਆਂ ਹਨ। ਨਫ਼ਰਤੀ ਭਾਸ਼ਣਾਂ ਦਾ ਮੁਕਾਬਲਾ ਕਰਨ ਲਈ ਸਮੂਹਕ ਯਤਨਾਂ ਦੀ ਲੋੜ ਹੈ। ਸਟੇਟ ਨੂੰ ਨਿਰਪੱਖਤਾ ਨਾਲ ਕਾਨੂੰਨ ਲਾਗੂ ਕਰਨਾ ਚਾਹੀਦਾ ਹੈ, ਵਿਧਾਨ ਪਾਲਕਾਂ ਨੂੰ ਜਵਾਬਦੇਹ ਹੋਣਾ ਚਾਹੀਦਾ ਹੈ ਅਤੇ ਲੋਕਾਂ ਨੂੰ ਭਾਈਚਾਰਕ ਸਾਂਝ ਬਣਾਈ ਰੱਖਣੀ ਚਾਹੀਦੀ ਹੈ। ਜਦੋਂ ਵੀ ਲੋਕਤੰਤਰ ਅਤੇ ਬਾਕੀ ਥੰਮ ਕਮਜ਼ੋਰ ਪੈਣ ਲੱਗਣ ਤਾਂ ਨਿਆਂ ਪਾਲਕਾਂ ਨੂੰ ਦਖਲ ਦੇਣਾ ਚਾਹੀਦਾ ਹੈ। ਇਸੀ ਪ੍ਰੋਗਰਾਮ ਦੇ ਵਿੱਚ ਇੱਕ ਰਿਪੋਰਟ ਤੇ ਲਓ ਹੁਣ ਪ੍ਰੋਗਰਾਮ ਨੂੰ ਅੱਗੇ ਲੈ ਕੇ ਚੱਲਦੇ ਹਾਂ। ਆਪ ਜੀ ਨੂੰ ਸੁਣਾਉਂਦੇ ਹਾਂ ਇੱਕ ਹੋਰ ਗੀਤ।

0: ਇਹ ਤੋਂ ਬਾਅਦ ਪੇਸ਼ ਕਰਨ ਜਾ ਰਹੇ ਹਾਂ ਰਿਪੋਰਟ। ਇਹ ਰਿਪੋਰਟ ਹੈ UAE ਦਾ ਸਖ਼ਤ ਫੈਸਲਾ। ਪੱਛਮੀ ਏਸ਼ੀਆ ਵਿੱਚ ਚੱਲ ਰਹੀ ਜੰਗ ਦੌਰਾਨ ਸੰਯੁਕਤ ਅਰਬ ਅਮੀਰਾਤ ਨੇ ਦੂਰਦੇਸ਼ੀ ਵਾਲਾ ਸਖ਼ਤ ਫੈਸਲਾ ਲਿਆ। UAE ਨੇ ਪੈਟਰੋਲੀਅਮ ਬਰਾਮਦਕਾਰ ਮੁਲਕਾਂ ਦੇ ਸੰਗਠਨ OPEC ਤੋਂ ਤੋੜ ਵਿਛੋੜਾ ਕਰਨ ਦਾ ਫੈਸਲਾ ਕੀਤਾ, ਜਿਸ ਵਿੱਚ ਰੂਸ ਵਰਗੇ ਉਸਦੇ ਸਹਿਯੋਗੀ ਦੇਸ਼ ਸ਼ਾਮਲ ਹਨ। ਦੂਜੇ ਪਾਸੇ ਇਸ ਖਿੱਤੇ ਵਿੱਚ ਜੰਗ ਲੱਗੀ ਨੂੰ ਹੁਣ ਤੀਜਾ ਮਹੀਨਾ ਸ਼ੁਰੂ ਹੋ ਗਿਆ, ਜਿਸ ਨੇ ਤੇਲ ਉਤਪਾਦਨ ਦੇ ਮਾਮਲੇ ਵਿੱਚ ਕੁੱਲ ਆਲਮ ਵਿੱਚ ਵੱਡੀ ਪੱਧਰ 'ਤੇ ਊਰਜਾ ਪੂਰਤੀ ਦਾ ਸੰਕਟ ਖੜਾ ਕਰਨ ਦੇ ਨਾਲ ਨਾਲ ਸੰਯੁਕਤ ਅਰਬ ਅਮੀਰਾਤ ਅਤੇ ਸਾਊਦੀ ਅਰਬ ਸਮੇਤ ਸਮੂਹ ਖਾੜੀ ਮੁਲਕਾਂ ਵਿੱਚ ਤਣਾਅ ਨੂੰ ਵੀ ਉਜਾਗਰ ਕੀਤਾ। ਸੁਡਾਨ, ਸੋਮਾਲੀਆ ਅਤੇ ਯਮਨ ਵਿੱਚ ਚੱਲ ਰਹੀ ਖਿੱਚੋਤਾਣ ਕਾਰਨ OPEC ਦੇ ਆਗੂ ਦੇਸ਼ ਰਿਆਦ ਨਾਲ ਆਬੂਧਾਬੀ ਦੇ ਸੰਬੰਧ ਪਿਛਲੇ ਸਾਲਾਂ ਤੋਂ ਵਿਗੜਦੇ ਆ ਰਹੇ ਹਨ। ਸੰਯੁਕਤ ਅਰਬ ਅਮੀਰਾਤ ਦੀ ਅਮਰੀਕਾ ਅਤੇ ਇਜ਼ਰਾਈਲ ਨਾਲ ਵੱਧਦੀ ਨਜ਼ਦੀਕੀ ਵੀ ਇਸ ਦਾ ਮੁੱਖ ਕਾਰਨ ਹੈ।
1: You're listening to 3ZZZ, Melbourne Ethnic Community Radio, 92.3 FM, broadcasting in your language.
2: The following program is in Iraqi.
3: Join or renew your 3ZZZ membership in May and you'll go into our prize draw. Thanks to station sponsor My Travel Solution, you could win return tickets to the Philippines or one of the other great prizes on offer in this year's Membership Drive prize draw. Don't just listen, join the 3ZZZ family today for just $16 or $11 concession. Head to 3zzz.com.au or call us now on 94151928. Thanks to our station sponsors, My Travel Solution, Museums Victoria, Nova Cinema Carlton, Melbourne Zoo, Chemist Warehouse Brunswick, Charmeal Films, Bunnings Brunswick. Terms and conditions on our website.
4: إذا كنتم تحبون هذا البرنامج فساعدونا في استمراره. هذا البرنامج من إعداد متطوعين من أجلكم. لغتكم هي هنا، مجتمعكم أيضا هنا. لا تكتفوا بالاستماع بل انضموا إلينا. انضموا أو جددوا عضويتكم اليوم مقابل $16 سنويا و $11 للتلاميذ وحاملي بطاقة الكونسيشن. زوروا موقعنا الإلكتروني على 3zzz.com.au أو اتصلوا بنا على الرقم 94151928.